0: And one more dance will do.
1: Hello, I'm Mark.
2: I'm Cookie.
3: And I'm Pie.
1: Together, we bring you the Buzz, Hush, and the Goss.
2: Keep yourself updated with the ongoing Philippine matters and reminisce the original Filipino music favorites.
1: Every Saturday from 12:25 until 2 p.m., Tinig Pinoy brings you the hottest and the latest.
3: Here on Planet FM 104.6.
4: Punjabi meri janwargi, Punjabi meri pehchanwargi. Punjabi buzurg di duawargi, Punjabi nire khudawargi. Punjabi nanak di rababargi, Punjabi kore jababargi. Punjabi chamak de aftabargi, Punjabi nana de nirwargi. Punjabi sajna de nawargi, te Punjabi board di chawargi. Pulke vina isno palona kyunki saadi Punjabi hai maawargi. ਸੁਣਦੇ ਰਹਿਣਾ ਪ੍ਰੋਗਰਾਮ ਨੱਚਦਾ ਪੰਜਾਬ ਹਰ ਮੰਗਲਵਾਰ ਦੀ ਸ਼ਾਮ 3:15 ਤੋਂ ਲੈ ਕੇ 4:45 ਤੱਕ ਬਣੇ ਰਹੋ ਨੱਚਦਾ ਪੰਜਾਬ ਦੀ ਟੀਮ ਅਮਰੀਕ ਜੀ ਤੇ ਰੀਨਾ ਸਿੰਘ ਦੇ ਨਾਲ ਧੰਨਵਾਦ ਜੀ ਨੱਚਦਾ ਪੰਜਾਬ 104.6 ਪਲੈਨਟ ਐਫ ਐਮ ਤੇ ਆਨਲਾਈਨ ਸੁਣਨ ਲਈ www.planetaudio.org.nz/ਨੱਚਦਾ ਪੰਜਾਬ